लज नू दरखत उपर पींग दे रूप विच पाके नव व्याई कुड़ी नू पींग झूटन लई कुड़ियां वल्लों पींग नू हुलारा दे के उस कुड़ी नू दरखत दी टीसी तक झूटा चढ़ाउन लई आख्या जांदा। इसे तरह सज व्याईयां अते कुआरियां कुड़ियां वारो वारी पींग झूटदियां नाल गाउंदियां, आ गया महीना सौण दा, पिपलां ते पींगां पौण दा, मोरां नाल शर्त लगाउण दा, जिद जिद के पींग चढ़ाउण दा, नच नच के धरत धमकाउण दा। लोक कहावत अनुसार नव व्याई कुड़ी अपने पूरे दम थम नाल पींग नूं पूरी टीसी ते ला के उस दरखत दी टाणी तोड़ के लियाउंदी जिस नूं सस दी नक वड्डणा कहा जांदा। अजिहे समय सस्सां वी पिछे कित्थे रहिंदियां, उह वी तीआं मौके पेके ना जा सकण वालियां व्योहता मुटियारां नूं ताने मारदियां कहिंदियां, तैनूं तीआं ते लैण ना आए नी बहुतियां भरावां वाली ए। ਇਹ ਵੀ ਹਕੀਕਤ ਹੈ ਕਿ ਜਿਹੜੀਆਂ ਵਿਆਹਤਾ ਮੁਟਿਆਰਾਂ ਸਾਵਣ ਮਹੀਨੇ ਆਪਣੇ ਪੇਕੇ ਨਹੀਂ ਪਹੁੰਚ ਪਾਉਂਦੀਆਂ ਉਹ ਆਪਣੇ ਪੇਕੇ ਨੂੰ ਯਾਦ ਕਰਦੀਆਂ ਕਹਿੰਦੀਆਂ ਹਨ, ਪੇਕੇ ਪਿੰਡ ਦਿਆ ਪਿਪਲਾ ਪੌਣਾ ਹੱਥ ਸੁਨੇਹਾ ਦੇ ਦੇ ਵੀ ਵੇ। ਸਾਵਣ ਮਹੀਨੇ ਤੀਆਂ ਵਾਲੀ ਥਾਂ 'ਤੇ ਪੈਣ ਵਾਲਾ ਗਿੱਧਾ ਵੀ ਵੇਖਣ ਯੋਗ ਹੁੰਦਾ ਹੈ। ਉੱਥੇ ਇੱਕ ਦੂਸਰੀ ਤੋਂ ਵੱਧ ਚੜ ਕੇ ਪਾਈ ਜਾਂਦੀ ਬੋਲੀ ਅਤੇ ਅੱਡੀਆਂ ਉੱਪਰ ਨੱਚ ਕੇ ਪਾਇਆ ਜਾਂਦਾ ਗਿੱਧਾ ਆਮ ਲੋਕਾਂ ਦੇ ਪੈਰਾਂ ਨੂੰ ਬੰਨ੍ਹ ਕੇ ਰੱਖ ਦਿੰਦਾ ਹੈ। ਇਸ ਗਿੱਧੇ ਦੌਰਾਨ ਪਾਈ ਜਾਣ ਵਾਲੀ ਕਿੱਕਲੀ ਦਾ ਵੀ ਆਪਣਾ ਹੀ ਰੰਗ ਰੂਪ ਹੁੰਦਾ ਹੈ। ਕੁੜੀਆਂ ਲਈ ਤੀਆਂ ਦਾ ਤਿਉਹਾਰ ਜਿੱਥੇ ਉਹਨਾਂ ਦੇ ਮਨ ਅੰਦਰ ਦੱਬੀ ਹਰ ਖੁਸ਼ੀ ਦੁੱਖ ਨੂੰ ਬਾਹਰ ਕੱਢਦਾ ਹੈ, ਉੱਥੇ ਹੀ ਸਾਉਣ ਦਾ ਇਹ ਮਹੀਨਾ ਦੂਰ ਦੁਰਾੜੇ ਵਿਆਹੀਆਂ ਬਚਪਨ ਦੀਆਂ ਸਹੇਲੀਆਂ ਦੀਆਂ ਰੀਝਾਂ ਸਦਰਾਂ ਨੂੰ ਫਿਰ ਤੋਂ ਇਕੱਠੀਆਂ ਕਰ ਦਿੰਦਾ ਹੈ। ਵਿਆਹੀਆਂ ਅਤੇ ਕੁਆਰੀਆਂ ਸਭ ਕੁੜੀਆਂ ਧੀਆਂ ਹੱਥਾਂ 'ਤੇ ਮਹਿੰਦੀ ਲਾਉਂਦੀਆਂ, ਬਾਹਾਂ ਵਿੱਚ ਕੱਚ ਦੀਆਂ ਚੂੜੀਆਂ ਨਾਲ ਵੱਖਰਾ ਸੰਗੀਤ ਛੇੜ ਦਿੰਦੀਆਂ ਹਨ। ਸਿਰਾਂ 'ਤੇ ਫੁਲਕਾਰੀਆਂ ਅਤੇ ਲਹਿਰੀਏ ਦੇ ਦੁਪੱਟੇ, ਸੋਹਣੇ ਵਾਲਾਂ ਦੀਆਂ ਪੱਟੀਆਂ ਗੁੰਦੌਣੀਆਂ ਅਤੇ ਪੈਰਾਂ ਵਿੱਚ ਸਗਲੇ ਅਤੇ ਪੰਜੇਬਾਂ ਚੂੜੀਆਂ ਨਾਲ ਰਲ ਕੇ ਸਾਉਣ ਮਹੀਨੇ ਦੇ ਜਸ਼ਨ ਨੂੰ ਹੋਰ ਦੁੱਗਣਾ ਕਰ ਦਿੰਦੇ। ਸਾਉਣ ਦੇ ਮਹੀਨੇ ਮੁਟਿਆਰਾਂ ਦਾ ਆਪਣੇ ਸਹੁਰੇ ਘਰ ਨੂੰ ਜਾਣ ਨੂੰ ਉੱਕਾ ਹੀ ਦਿਲ ਨਹੀਂ ਕਰਦਾ। ਜਦੋਂ ਕਿਸੇ ਕੁੜੀ ਦਾ ਪਤੀ ਉਸ ਨੂੰ ਲੈ ਕੇ ਜਾਣ ਦੀ ਜ਼ਿੱਦ ਕਰਦਾ ਤਾਂ ਕੁੜੀਆਂ ਇਸ ਗੱਲ ਨੂੰ ਤੀਆਂ ਵਿੱਚ ਪੈਣ ਵਾਲੇ ਗਿੱਧੇ ਅੰਦਰ ਪਤੀ ਪਤਨੀ ਦੀ ਭੂਮਿਕਾ ਵਾਲੀ ਬੋਲੀ ਪਾਉਂਦੀਆਂ ਕਹਿੰਦੀਆਂ, ਸਾਉਣ ਦਾ ਮਹੀਨਾ ਬਾਗਾਂ ਵਿੱਚ ਬੋਲਣ ਮੋਰ ਵੇ, ਜਾਂ ਮੈਂ ਨਹੀਂ ਸਹੁਰੇ ਜਾਣਾ ਗੱਡੀ ਨੂੰ ਖਾਲੀ ਮੋੜ ਵੇ। ਸਾਉਣ ਮਹੀਨੇ ਦੇ ਅਖੀਰਲੇ ਹਫ਼ਤੇ ਵੀਰਾਂ ਅਤੇ ਭੈਣਾਂ ਦਾ ਪਿਆਰਾ ਤਿਉਹਾਰ ਰੱਖੜੀ ਆ ਜਾਂਦਾ ਹੈ। ਭੈਣਾਂ ਆਪਣੇ ਵੀਰਾਂ ਦੇ ਗੁੱਟ ਉੱਤੇ ਰੱਖੜੀ ਬੰਨ੍ਹ ਕੇ ਵੀਰਾਂ ਦੀਆਂ ਲੰਬੀਆਂ ਉਮਰਾਂ ਦੀਆਂ ਦੁਆਵਾਂ ਕਰਦੀਆਂ ਹਨ। ਵੀਰ ਵੀ ਬੜੇ ਪਿਆਰ ਅਤੇ ਸਨੇਹ ਨਾਲ ਭੈਣਾਂ ਦੇ ਸਿਰ 'ਤੇ ਹੱਥ ਰੱਖ ਕੇ ਸਾਰੀ ਉਮਰ ਉਹਨਾਂ ਦਾ ਹਰ ਦੁੱਖ ਸੁੱਖ ਵੀ ਸਾਥ ਦੇਣ ਦਾ ਵਾਅਦਾ ਕਰਦੇ ਨੇ। ਰੱਖੜ ਪੁੰਨਿਆ ਦੇ ਅਖੀਰਲੇ ਸਾਵੇਂ ਅਤੇ ਚੰਨ ਦੀ ਚਾਨਣੀ ਰਾਤ ਵਿੱਚ ਤਾਂ ਜਿਵੇਂ ਕੁਦਰਤੀ ਸੁੰਦਰਤਾ ਅਤੇ ਮਹਿਕਾਂ ਦਾ ਹੜ੍ਹ ਜਿਹਾ ਆ ਜਾਂਦਾ ਹੈ। ਸਾਉਣ ਦਾ ਪੂਰਾ ਮਹੀਨਾ ਪਿੰਡਾਂ ਵਿੱਚ ਕੁਦਰਤ ਦਾ ਵਰਦਾਨ ਸਮਝ ਕੇ ਮਨਾਇਆ ਜਾਂਦਾ ਹੈ। ਇਸੇ ਕਰਕੇ ਤਾਂ ਮਹੀਨੇ ਦੇ ਅੰਤ ਵਿੱਚ ਕੁੜੀਆਂ ਸਾਉਣ ਨੂੰ ਆਪਣੇ ਭਰਾ ਵਾਂਗ ਸੰਬੋਧਿਤ ਅਤੇ ਭਾਦੋ ਦੇ ਮਹੀਨੇ ਨੂੰ ਗਾਲਾਂ ਦਿੰਦੀਆਂ ਕਹਿੰਦੀਆਂ ਹਨ, ਸਾਉਣ ਵੀਰ ਇਕੱਠਿਆਂ ਕਰੇ ਭਾਦੋ ਵਿਛੋੜਾ ਪਾਵੇ। ਤੀਆਂ ਦੇ ਆਖਰੀ ਦਿਨ ਪਾਣੀ ਨਾਲ ਭਰੀ ਗੜਵੀ ਵਿੱਚ ਦੱਬ ਪਾ ਕੇ ਕੁੜੀਆਂ ਇਸ ਪਾਣੀ ਦਾ ਛਿੱਟਾ ਘਰ ਦੀ ਦਲੀਜ਼ 'ਤੇ ਦਿੰਦੀਆਂ, ਗੀਤ ਗਾਉਂਦੀਆਂ, ਭਾਦੋ ਮਹੀਨੇ ਦੇ ਚੜ੍ਹਦਿਆਂ ਸਾਰੀਆਂ ਸਹੇਲੀਆਂ ਤੀਆਂ ਤੀਜ ਦੀਆਂ ਵਰੇ ਦਿਨਾਂ ਨੂੰ ਫੇਰ ਮਿਲਣ ਦੀ ਆਸ ਲੈ ਕੇ ਸਹੁਰਿਆਂ ਨੂੰ ਜਾਣ ਦੀ ਤਿਆਰੀ ਸ਼ੁਰੂ ਕਰ ਦਿੰਦੀਆਂ ਹਨ। ਪਰ ਅਜੋਕੇ ਦੌਰ ਵਿੱਚ ਇਸ ਤਿਉਹਾਰ ਦੇ ਰੰਗ ਬਦਲ ਗਏ ਨੇ। ਸਮੇਂ ਦੀ ਬਦਲਦੀ ਚਾਲ ਨਾਲ ਸਮਾਜਕ ਰਵਾਇਤਾਂ ਵਿੱਚ ਵੀ ਪਰਿਵਰਤਨ ਆ ਗਿਆ। ਹੁਣ ਇਹ ਤਿਉਹਾਰ ਸਿਰਫ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਇੱਕ ਆਈਟਮ ਜਿਹਾ ਬਣ ਕੇ ਰਹਿ ਗਿਆ। ਘਰ ਬਣਨ ਵਾਲੇ ਜ਼ਿਆਦਾਤਰ ਪਕਵਾਨ ਹੁਣ ਦੁਕਾਨਾਂ ਉੱਪਰ ਮਿਲਣੇ ਸ਼ੁਰੂ ਹੋ ਗਏ ਨੇ। ਪਹਿਲਾਂ ਹਰ ਪਿੰਡ ਅਤੇ ਸ਼ਹਿਰ ਵਿੱਚ ਤੀਆਂ ਦਾ ਤਿਉਹਾਰ ਮਨਾਉਣ ਲਈ ਜਗ੍ਹਾ ਛੱਡੀ ਹੁੰਦੀ ਸੀ, ਹੁਣ ਉੱਥੇ ਇਮਾਰਤਾਂ ਖੜ੍ਹੀਆਂ ਹੋ ਗਈਆਂ ਨੇ। ਹੁਣ ਨਾ ਹੀ ਸਾਵੇ ਅਤੇ ਤੀਆਂ ਮਨਾਏ ਜਾਂਦੇ ਹਨ ਅਤੇ ਨਾ ਹੀ ਪਿੱਪਲਾਂ ਅਤੇ ਪੀਂਘਾਂ ਪੈਂਦੀਆਂ ਨੇ। ਹੁਣ ਤਾਂ ਬੱਦਲਾਂ ਨੂੰ ਦੇਖ ਮੋਰਾਂ ਕੋਲ ਆਪਣੇ ਖੰਭ ਫੈਲਾਉਣ ਦੀ ਜਗ੍ਹਾ ਤੱਕ ਨਹੀਂ ਬਚੀ। ਸ਼ਹਿਰਾਂ ਵਿੱਚ ਕੀ ਪਿੰਡਾਂ ਦੇ ਲੋਕਾਂ ਨੂੰ ਵੀ ਪਰੰਪਰਾਗਤ ਪਹਿਰਾਵੇ ਬਾਰੇ ਜਾਣਕਾਰੀ ਨਹੀਂ ਰਹੀ। ਗਿੱਧੇ ਅਤੇ ਗੀਤ ਵੀ ਫੈਸ਼ਨ ਦਾ ਸਾਧਨ ਬਣ ਗਏ ਨੇ। ਇਨਸਾਨ ਬਦਲ ਗਏ ਨੇ, ਸਟਾਈਲ ਬਦਲ ਗਏ ਨੇ, ਪਰ ਕੁਦਰਤ ਰਾਣੀ ਅੱਜ ਵੀ ਪਹਿਲਾਂ ਵਾਂਗ ਹੀ ਸਾਉਣ ਦੇ ਮਹੀਨੇ ਦੇ ਜਸ਼ਨ ਮਨਾਉਣ ਦੀ ਤੁਰੀ ਆ ਰਹੀ ਹੈ। ਪ੍ਰਕਿਰਤੀ ਨੇ ਆਪਣਾ ਰੂਪ ਅੱਜ ਵੀ ਨਹੀਂ ਬਦਲਿਆ। ਅੱਜ ਵੀ ਸਾਵਣ ਉਸ ਤਰ੍ਹਾਂ ਹੀ ਗੜਕਦਾ, ਗੱਜਦਾ ਅਤੇ ਛਮ ਛਮ ਵਸਦਾ ਹੈ। ਸਾਰੀ ਕਾਇਨਾਤ ਹੁਣ ਵੀ ਬਾਰਿਸ਼ ਵਿੱਚ ਨਹਾ ਕੇ ਹਰੇ ਰੰਗ ਦਾ ਦੁਸ਼ਾਲਾ ਧਾਰਦੀ ਹੈ, ਪਰ ਅਜੋਕਾ ਮਨੁੱਖ ਕੁਦਰਤ ਦੇ ਇਹਨਾਂ ਅਨਮੋਲ ਨਜ਼ਾਰਿਆਂ ਤੋਂ ਵਾਂਝਾ ਅਤੇ ਸੱਖਣਾ ਹੋ ਚੁੱਕਾ ਹੈ। ਸਾਨੂੰ ਮੁੜ ਬਹੁਤ ਲੋੜ ਹੈ ਰਲ ਬੈਠਣ ਦੀ,
ਦੁੱਖ ਸੁੱਖ ਫਰੋਲਣ ਤੇ ਮਨ ਦੇ ਚਾਅ ਪੂਰੇ ਕਰਨ ਵਾਲੇ ਇਹਨਾਂ ਤਿਉਹਾਰਾਂ ਦੀ, ਜੋ ਸਾਡੀਆਂ ਮਾਨਸਿਕ ਗੁਜਲਾਂ ਨੂੰ ਦੂਰ ਕਰਕੇ ਸਾਨੂੰ ਮੁੜ ਜ਼ਿੰਦਗੀ ਜਿਉਣ ਜੋਗਾ ਕਰਨ ਵਿੱਚ ਮਦਦ ਕਰਦੇ ਨੇ।

ਸਾਂ ਅਤੇ ਨਾਗਰਿਕ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਉਣ ਦੀਆਂ ਘਟਨਾਵਾਂ ਤੁਰੰਤ ਬੰਦ ਹੋਣੀਆਂ ਚਾਹੀਦੀਆਂ ਨੇ। ਸੰਯੁਕਤ ਰਾਸ਼ਟਰ ਵਿਚ ਭਾਰਤ ਦੇ ਸਥਾਈ ਪ੍ਰਤੀਨਿਧ ਪੀ ਹਰੀਸ਼ ਨੇ ਕਿਹਾ ਕਿ ਪੱਛਮੀ ਏਸ਼ੀਆ ਵਿਚ ਹਮਲਿਆਂ ਦਾ ਮੁੜ ਸ਼ੁਰੂ ਹੋਣਾ ਚਿੰਤਾ ਦਾ ਵਿਸ਼ਾ ਹੈ। ਸ੍ਰੀ ਹਰੀਸ਼ ਨੇ ਇਸ ਮਹੀਨੇ ਹੋਰਮੁਜ਼ ਜਲ ਮਾਰਗ ਵਿਚੋਂ ਲੰਘਦੇ ਸਮੇਂ ਜੀ ਐਫ ਐਸ ਗਲੈਕਸੀ, ਐਮ ਟੀ ਅਲਬਾਈਆ ਅਤੇ ਐਮ ਟੀ ਮੋਮਪਾਸਾ ਸਮੇਤ ਕਈ ਜਹਾਜ਼ਾਂ ਤੇ ਹੋਏ ਹਮਲਿਆਂ ਦੀ ਨਿੰਦਾ ਕੀਤੀ। ਉਨਾਂ ਕਿਹਾ ਕਿ ਅੰਤਰਰਾਸ਼ਟਰੀ ਸਮੁੰਦਰੀ ਮਾਰਗਾਂ ਚ ਆਵਾਜਾਈ ਅਤੇ ਵਪਾਰ ਦੀ ਆਜ਼ਾਦੀ ਤੁਰੰਤ ਬਹਾਲ ਕੀਤੀ ਜਾਣੀ ਚਾਹੀਦੀ ਹੈ। ਵਿਦੇਸ਼ ਮੰਤਰੀ ਡਾ ਐਸ ਜੈਸ਼ੰਕਰ ਨੇ ਕੱਲ੍ ਦੱਖਣ ਪੱਛਮੀ ਜਾਪਾਨ ਦੇ ਕੁਮਾਮੋਟੋ ਇਲਾਕੇ ਵਿਚ ਆਏ ਸ਼ਕਤੀਸ਼ਾਲੀ ਭੂਚਾਲ ਤੇ ਚਿੰਤਾ ਪ੍ਰਗਟ ਕੀਤੀ ਹੈ। ਇਕ ਸੋਸ਼ਲ ਮੀਡੀਆ ਪੋਸਟ ਵਿਚ ਡਾ ਜੈਸ਼ੰਕਰ ਨੇ ਉਥੋਂ ਦੇ ਲੋਕਾਂ ਤੇ ਸਰਕਾਰ ਨਾਲ ਭਾਰਤ ਦੇ ਸਮਰਥਨ ਅਤੇ ਏਕਤਾ ਦਾ ਪ੍ਰਗਟਾਵਾ ਕੀਤਾ ਹੈ। ਉਨਾਂ ਨੇ ਭੂਚਾਲ ਤੋਂ ਪ੍ਰਭਾਵਿਤ ਸਾਰੇ ਲੋਕਾਂ ਦੀ ਸੁਰੱਖਿਆ ਅਤੇ ਛੇਤੀ ਠੀਕ ਹੋਣ ਲਈ ਵੀ ਪ੍ਰਾਰਥਨਾ ਕੀਤੀ। ਦੱਖਣ ਪੱਛਮੀ ਜਾਪਾਨ ਦੇ ਕੁਮਾਮੋਟੋ ਇਲਾਕੇ ਵਿਚ ਕੱਲ ਆਏ ਇਕ ਸ਼ਕਤੀਸ਼ਾਲੀ ਭੂਚਾਲ ਚ ਮਰਨ ਵਾਲਿਆਂ ਦੀ ਗਿਣਤੀ 13 ਹੋ ਗਈ ਹੈ। ਫੌਜੀ ਅਤੇ ਹੰਗਾਮੀ ਬਲ ਬਚਾਅ ਕਾਰਜਾਂ ਵਿਚ ਲੱਗੇ ਹੋਏ ਨੇ। ਪ੍ਰਧਾਨ ਮੰਤਰੀ ਸਨਾਏ ਤਾਕਾਇਚੀ ਨੇ ਕਿਹਾ ਕਿ ਪ੍ਰਭਾਵਿਤ ਇਲਾਕਿਆਂ ਵਿਚ ਬਚਾਅ ਕਾਰਜ ਜਾਰੀ ਨੇ। ਲਗਭਗ 37,000 ਘਰ ਅਜੇ ਵੀ ਬਿਜਲੀ ਤੋਂ ਬਗੈਰ ਨੇ। ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਪੀਓਕੇ ਵਿਚ ਵਿਗੜਦੀ ਹਾਲਤ ਦੌਰਾਨ ਪਾਕਿਸਤਾਨੀ ਫੌਜਾਂ ਵੱਲੋਂ ਕੀਤੀ ਗਈ ਵਹਿਸ਼ਿਆਨਾ ਕਾਰਵਾਈ ਵਿਚ ਪਿਛਲੇ 2 ਦਿਨਾਂ ਦੌਰਾਨ ਘੱਟੋ ਘੱਟ 40 ਲੋਕ ਮਾਰੇ ਗਏ ਅਤੇ ਦਰਜਨਾਂ ਜ਼ਖਮੀ ਹੋ ਗਏ ਨੇ। ਵੱਖ ਵੱਖ ਖ਼ਬਰਾਂ ਦਾ ਹਵਾਲਾ ਦਿੰਦਿਆਂ ਯੁਨਾਈਟਿਡ ਕਸ਼ਮੀਰ ਪੀਪਲਸ ਨੈਸ਼ਨਲ ਪਾਰਟੀ ਯੂਕੇ ਪੀਐਨਪੀ ਦੇ ਇਲਜ਼ਾਮ ਲਾਇਆ ਕਿ 27 ਤੇ 28 ਜੁਲਾਈ ਵਿਚਕਾਰ ਰਾਵਲਕੋਟ, ਮੀਰਪੁਰ ਅਤੇ ਕਬਜ਼ੇ ਵਾਲੇ ਹੋਰ ਇਲਾਕਿਆਂ ਵਿਚ ਲਗਭਗ 40 ਆਮ ਨਾਗਰਿਕ ਮਾਰੇ ਗਏ, ਜਦਕਿ ਕਈ ਹੋਰ ਜ਼ਖਮੀ ਹੋ ਗਏ। ਬਹੁਤ ਸਾਰੇ ਲੋਕਾਂ ਨੂੰ ਮਨਮਾਨੇ ਢੰਗ ਨਾਲ ਗ੍ਰਿਫ਼ਤਾਰ ਕੀਤਾ ਗਿਆ ਹੈ। ਸਮੂਹ ਨੇ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਇਲਜ਼ਾਮ ਲਾਇਆ ਕਿ 5 ਜੂਨ ਤੋਂ ਲੈ ਕੇ ਹੁਣ ਤੱਕ 100 ਤੋਂ ਵੱਧ ਲੋਕ ਮਾਰੇ ਜਾ ਚੁੱਕੇ ਨੇ ਅਤੇ ਕਈ 100 ਗੰਭੀਰ ਰੂਪ ਵਿਚ ਜ਼ਖਮੀ ਹੋਏ ਨੇ। ਇਸ ਨੇ ਸੰਯੁਕਤ ਰਾਸ਼ਟਰ, ਯੂਰਪੀ ਸੰਘ ਅਤੇ ਵਿਆਪਕ ਅੰਤਰਰਾਸ਼ਟਰੀ ਭਾਈਚਾਰੇ ਨੂੰ ਅਪੀਲ ਕੀਤੀ ਹੈ ਕਿ ਉਹ ਆਮ ਨਾਗਰਿਕਾਂ ਦੀ ਸੁਰੱਖਿਆ ਵਿਚ ਮਦਦ ਕਰਨ। ਅੱਜ ਗੁਰੂ ਪੂਰਨਿਮਾ, ਜਿਸ ਨੂੰ ਵਿਆਸ ਪੂਰਨਿਮਾ ਵੀ ਕਿਹਾ ਜਾਂਦਾ, ਮਨਾਈ ਜਾ ਰਹੀ ਹੈ। ਇਹ ਅਧਿਆਤਮਕ ਅਤੇ ਵਿਦਿਅਕ ਗੁਰੂਆਂ ਨੂੰ ਸਮਰਪਿਤ ਹੈ। ਇਸ ਮੌਕੇ ਤੇ ਲੋਕ ਆਪਣੇ ਗੁਰੂਆਂ ਨੂੰ ਯਾਦ ਕਰਦੇ ਨੇ ਅਤੇ ਉਨ੍ਹਾਂ ਦਾ ਧੰਨਵਾਦ ਕਰਦੇ ਨੇ। ਭਗਵਾਨ ਬੁੱਧ ਨੇ ਗਿਆਨ ਪ੍ਰਾਪਤ ਕਰਨ